0: ขอได้ก็มีฟันนอนิดไอ้ฮักโม่บอดแจ้งแมวโน่บอดแจ้งน้องแมวโน่มีว่ากันเลยหมอนหมอนแจ้งตีนตะกูลเสียวานักโบราณนิ้วนิดละเงี้ยนะเอามาเห็นวันนี้ฮักมันละชาวนาดูเอาว่าแต่แกแมวโน่หลังตาวันเห็นนี
1: ่ย่ะทับไปเลยกินที่บ้านนี่ถ้าเช่นกันก็จีทับไปเลยวันนี้ก็สมบูรณ์สามัญอัตบัติสิรินทร์แอนด์แคทริงเซอร์วิสจัดการมาไปอะไรเช่น
0: เอ๊ะว่าๆใครก็ไม่ฮักไปเหรอฮู้นะฮันตา
2: हजुर हरकी सेवामा सम्पूर्ण नयाँ सामानको साथमा सदरमुकाम चरीकोटमा विवाह व्रतबन्ध सेमिनार सभा सम्मेलन उत्सव पिकनिक जस्ता विभिन्न कार्यक्रमका लागि हामीलाई सम्झनुहोस्। हामी आवश्यक परे भोजपति तथा शुभ कार्यका लागि अनुभवी तथा दक्ष कुक वेटर मसालजी उपलब्ध गराउँदछौ। यहाँ आवश्यक चाइनिज पेन्ट चायर कुर्सी भाँडाकुँडा कार्पेट म्युजिक सिस्टम बत्ती लगायतका सामानहरू भाडामा पाइनुका साथै हाफ तथा फुल क्याटरिङ पनि गरिन्छ।
3: ग्राहकको सन्तुष्टि नै हाम्रो सफलता। सम्पर्कका लागि कुमार श्रेष्ठ 9852428883 9842228883 र कृष्ण श्रेष्ठ 9864002041।
4: वैद्येश्वर रेन्टल एन्ड क्याटरिङ सर्भिस चरीकोट दोलखा।
5: यो हो हाम्रो रेडियो 103.4 मेगाहर्ट्ज।